0: Leica Radio.
1: I'm the full package. I've got the looks, the chat, the personality. I'm a total beach babe, always got a tan, always got a good story to tell. Yeah, I've got cheeky sides, but I'm not here to mess about. I'm looking for my perfect match.
2: Okay, how about some cat eye frames?
1: Oh, yeah.
2: With polarised lenses?
1: Oh.
2: Or a blue tint?
1: Perfect.
3: At Specsavers, you can mix and match frames, tints and lenses to create your unique pair of sunglasses. And get £40 off reactions, mirror and polarising lenses. Conditions apply. See in store for details.
4: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ। ਉਹ ਮੂਵੀ ਜਿਹਨੇ ਸਭ ਨੂੰ ਹਸਾ-ਹਸਾ ਕੇ ਲੋਟ-ਪੋਟ ਕੀਤਾ।
5: ਕੀ ਕਹਿ ਰਹੇ ਹੋ?
4: ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
5: ਕੀ ਕਹਿ ਰਹੇ ਹੋ?
6: ਗਿੱਪੀ ਗ੍ਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
7: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
8: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
9: ਚਲੋ ਜਾਈਏ ਇੱਕ ਨਵਾਂ ਸਫ਼ਰ ਪਰ
10: सिरीन हॉलीडेज अपनी पूर्व अफ्रीकाना स्थलों ने मुलाकात लेवा आमंत्रण आपे छे। कंपाला, नैरोबी, मुंबासा, जांजिबार अने दार ए सलाम साथे जिंजा अने मच्छीसन फॉल्स।
11: बस पैक करो अने रिलैक्स थई जाओ,
10: केम के आपनी सफर अमारी सफर छे। वधु माहिती माटे
11: कॉल करो दीप्ति पंड्या ने
10: 0116266481 पर। वधु माहिती माटे लॉग इन करो sirinholidays.co.uk पर।
12: लोकेशन लोकेशन लोकेशन
13: इन रियल एस्टेट लोकेशन इज एवरीथिंग and this one is a winner.
12: Introducing Greens by Daniel, a premium collection of townhouses and villas
13: located in Dubai in a prime location for high appreciation.
12: Step inside and walk into fully furnished townhouses and villas with premium Italian furnishings.
13: Step outside and enjoy 50+ amenities inside the master community.
12: And the best part, townhouses and villas Greens start from just £711,000.
13: To book, call our London office on 020-3963-5757. Greens by Daniel. Prime location,
12: high appreciation
13: in Dubai.
12: London, you asked and it's happening. Aditya Gadvi Garba Tour UK 2026. Watford Colosseum on Saturday 8th August is now sold out. But due to huge public demand, one more show has been added at the same venue. Watford Colosseum on Friday 7th August 2026. Leica Radio Network is proud to be the exclusive radio partner. Aditya Gadvi live in London. Book now on AXS. Aditya Gadvi live in London at Watford Colosseum. Book now.
14: Eviction, tenant dispute, property ka masla. Kenton Solicitors London landlords or tenants ke liye fast action lete hain aur residential or commercial conveyancing plus commercial leases handle karte hain. Abhi call kare 0208-907-2444. That's 0208-907-2444.
0: Non-stop through the night. The Love Sound.
15: Leica Radio, London.